0: ਪੰਜਾਬੀ ਆਹੋ ਅਜੀਬ ਗੁਲਾਮੀ ਜੀ ਜਾ ਉਹ ਜੋ ਮੈਂ ਗੁਲਾਮੀ ਜੀ ਜਾ ਨਹੀਂ ਬਾਬਾ ਆਹੋ ਰਬਾਤਾ ਮਾਮਾ ਵੇ ਵੀ ਇਹ ਫਿਰੋਂ
1: ਉਹ ਮੈਂ ਸੰਦੇ ਜੇ ਮਾਬਾਤਾ
0: ਬੋਲੋ ਹੈ ਸੰਤਾ ਬਾਬਾ
1: ਮੈਂ